0: ਕੁੜੀ ਰੋਖਿਆ ਰਹੀਆ ਮਾਸ਼ਾਅੱਲਾ ਮਾਸ਼ਾਅੱਲਾ ਜ਼ਾ ਖੁਸ਼ਹਾਲ ਉਸੀ ਦਾ ਮਾਮੂ ਪ੍ਰੋਗਰਾਮ ਹੋ ਰਹੀ ਖੁਸ਼ਹਾਲ ਯਹੀ ਥੀ
1: ਆ ਜੀ
0: ਹਾਂ ਕੋਰ ਕੇ ਠੂਲ ਹੋ ਰਹੀ ਕਨਾ ਸਿਰਫ ਇਥੋ ਰਿਆ
1: ਅਨੀ ਨਿਮ ਆਉਰੀ ਆਬੂ ਨਿਮ
0: ਹਾਂ ਮਾਸ਼ਾਅੱਲਾ ਮਾਸ਼ਾਅੱਲਾ ਨਬਿਆ ਅਮੀ ਅਬੂ ਤਵੇ ਚਸਮਾਨੀ ਪ੍ਰੋਡਕਟਸ ਮਰੋੜੀ ਖਾ ਰੌੜੀ ਲੀ ਮੁਦਿਆ ਬਹਰਹਾਲ ਖੁਰਜ਼ਾ ਮੁਕਸਰ ਮੌਜੂਦ।